0: ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਮੈਂ ਚਾਹਤੀ ਹੂੰ ਇਸ ਬਾਰ ਫੰਕਸ਼ਨ ਮੇਂ ਬੈਸਟ ਜੂਲਰੀ ਮੈਂ ਹੀ ਪਹਿਨੂੰ, ਪਰ ਕਹਾਂ ਸੇ ਖਰੀਦੂੰ ਪਤਾ ਹੀ ਨਹੀਂ। I am so confused.
2: अरे इसमें कंफ्यूजन क्या? प्रिंस ज्वेलर्स ब्रिस्बेन क्वींसलैंड में, जो गोल्ड और डायमंड ज्वेलरी के स्पेशलिस्ट हैं। दे आर इन बिजनेस सिंस

ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੇਸ਼ ਸ਼ੋਲਕ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਬਿਸਵਾਨੀ 107.1 FM ਤੇ। ਜਿਹੜਾ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ, ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਵਿਸ਼ਵ ਸਿਹਤ ਸੰਗਠਨ ਵੱਲੋਂ ਅਫਰੀਕੀ ਦੇਸ਼ ਵਿਚ ਫੈਲੇ ਈਬੋਲਾ ਵਾਇਰਸ ਨੂੰ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਐਲਾਨਣ ਤੋਂ ਬਾਅਦ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਅਤੇ ਡਾਇਰੈਕਟੋਰੇਟ ਜਨਰਲ ਆਫ ਹੈਲਥ ਸਰਵਿਸਿਜ਼ ਨੇ ਦੇਸ਼ ਦੇ ਹਵਾਈ ਅੱਡਿਆਂ ਤੇ ਨਿਗਰਾਨੀ ਸਖ਼ਤ ਕਰ ਦਿੱਤੀ ਹੈ। ਇਸੇ ਦੌਰਾਨ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਈਬੋਲਾ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਇਕ ਵਿਸ਼ੇਸ਼ ਸਿਹਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਇਹ ਐਡਵਾਇਜ਼ਰੀ ਖਾਸ ਤੌਰ ਤੇ ਕਾਂਗੋ, ਯੁਗਾਂਡਾ ਤੇ ਦੱਖਣੀ ਸੁਡਾਨ ਵਰਗੇ ਹਾਈ ਰਿਸਕ ਵਾਲੇ ਦੇਸ਼ਾਂ ਤੋਂ ਸਿੱਧੇ ਆਉਣ ਵਾਲੇ ਆ ਉਥੋਂ ਹੋ ਕੇ ਗੁਜ਼ਰਨ ਵਾਲੇ ਯਾਤਰੀਆਂ ਲਈ ਹੈ। ਏਅਰਪੋਰਟ ਦੀ ਹੈਲਥ ਆਰਗੇਨਾਈਜ਼ੇਸ਼ਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਬੁਖਾਰ, ਉਲਟੀਆਂ, ਕਮਜ਼ੋਰੀ, ਦਸਤ, ਸਿਰ ਦਰਦ, ਗਲੇ ਵਿਚ ਖਰਾਸ਼ ਜਾਂ ਖੂਨ ਵਗਣ ਵਰਗੇ ਲੱਛਣ ਦਿਖਾਈ ਦੇਣ ਤਾਂ ਉਹ ਇਮੀਗ੍ਰੇਸ਼ਨ ਕਲੀਅਰੈਂਸ ਤੋਂ ਪਹਿਲਾਂ ਤੁਰੰਤ ਹਵਾਈ ਅੱਡੇ ਦੇ ਹੈਲਥ ਡੈਸਕ ਨੂੰ ਸੂਚਿਤ ਕਰਨ। ਕੇਂਦਰੀ ਸਿਹਤ ਸਕੱਤਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਸਕੱਤਰਾਂ ਨਾਲ ਇਕ ਉੱਚ ਪੱਧਰੀ ਸਮੀਖਿਆ ਬੈਠਕ ਕਰਕੇ ਈਬੋਲਾ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਭਾਰਤ ਵਿਚ ਅਜੇ ਤੱਕ ਈਬੋਲਾ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ, ਪਰ ਇਹ ਕਦਮ ਪੂਰੀ ਤਰ੍ਹਾਂ ਸੁਰੱਖਿਆ ਦੇ ਲਿਹਾਜ਼ ਨਾਲ ਚੁੱਕੇ ਜਾ ਰਹੇ ਹਨ। ਉਧਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ। ਜਿਸ ਦੌਰਾਨ ਤਿੰਨੇ ਆਗੂਆਂ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਬਾਰੇ ਗੰਭੀਰ ਵਿਚਾਰ ਚਰਚਾ ਕੀਤੀ। ਮੁਲਾਕਾਤ ਲੁਧਿਆਣਾ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਹੋਈ, ਜਿੱਥੇ ਰਾਜਪਾਲ ਕਟਾਰੀਆ ਨਤਮਸਤਕ ਹੋਣ ਲਈ ਪੁੱਜੇ ਸਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਰਾਜਪਾਲ ਕਟਾਰੀਆ ਦਾ ਸਵਾਗਤ ਕੀਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਗੁਰਦੁਆਰਾ ਮੈਨੇਜਰ ਦੇ ਦਫ਼ਤਰ ਵਿਖੇ ਰਾਜਪਾਲ ਨੂੰ ਸਿਰੋਪਾ ਤੇ ਸਨਮਾਨ ਦਿੱਤਾ। ਉਧਰ ਅਮਰੀਕਾ ਇਕ ਪਾਸੇ ਜਿੱਥੇ ਈਰਾਨ ਨਾਲ ਜੰਗ ਲੜਨ ਤੋਂ ਬਾਅਦ ਇਸ ਨੂੰ ਹੁਣ ਖਤਮ ਕਰਨ ਵੱਲ ਕਦਮ ਚੁੱਕ ਰਿਹਾ, ਉਥੇ ਅਮਰੀਕਾ ਦੇ ਨਿਆਂ ਮੰਤਰਾਲੇ ਨੇ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਅਤੇ ਕ੍ਰਾਂਤੀਕਾਰੀ ਆਗੂ ਫਿਦੇਲ ਕਾਸਤਰੋ ਦੇ ਭਰਾ ਰਾਉਲ ਕਾਸਤਰੋ ਖਿਲਾਫ਼ ਮਿਆਮੀ ਦੀ ਅਦਾਲਤ ਵਿਚ ਕਤਲ ਅਤੇ ਅਮਰੀਕੀ ਨਾਗਰਿਕਾਂ ਨੂੰ ਮਾਰਨ ਦੀ ਸਾਜਿਸ਼ ਰਚਣ ਦੇ ਗੰਭੀਰ ਦੋਸ਼ਾਂ ਤਹਿਤ ਅਪਰਾਧਿਕ ਮੁਕਦਮਾ ਦਰਜ ਕੀਤਾ। ਟਰੰਪ ਪ੍ਰਸ਼ਾਸਨ ਵੱਲੋਂ ਕਿਊਬਾ ਦੇ ਕਮਿਊਨਿਸਟ ਸ਼ਾਸਨ ਨੂੰ ਸੱਤਾ ਤੋਂ ਲਾਉਣ ਦੀ ਮੁਹਿੰਮ ਤਹਿਤ ਇਸ ਨੂੰ ਬਹੁਤ ਵੱਡਾ ਕੂਟਨੀਤਿਕ ਕਦਮ ਮੰਨਿਆ ਜਾ ਰਿਹਾ ਹੈ। 24 ਫਰਵਰੀ 1996 ਦਾ ਹੈ, ਜਦੋਂ ਰਾਉਲ ਕਾਸਤਰੋ ਕਿਊਬਾ ਦੇ ਰੱਖਿਆ ਮੰਤਰੀ ਸਨ। ਦੋਸ਼ਾਂ ਮੁਤਾਬਕ ਉਨ੍ਹਾਂ ਦੇ ਹੁਕਮਾਂ ਤੇ ਕਿਊਬਾ ਦੇ MiG-29 ਲੜਾਕੂ ਜਹਾਜ਼ਾਂ ਨੇ ਅਮਰੀਕਾ ਦੇ ਬ੍ਰਦਰਸ ਟੂ ਦੀ ਰੈਸਕਿਊ ਨਾਮਕ ਮਾਨਵਤਾਵਾਦੀ ਸੰਗਠਨ ਦੇ ਦੋ ਛੋਟੇ ਨਾਗਰਿਕ ਜਹਾਜ਼ਾਂ ਨੂੰ ਮਿਸਾਈਲਾਂ ਨਾਲ ਹਵਾ ਵਿਚ ਉਡਾ ਦਿੱਤਾ ਸੀ। ਇਸ ਹਮਲੇ ਵਿਚ 4 ਅਮਰੀਕੀ ਪਾਇਲਟਾਂ ਦੀ ਮੌਤ ਹੋ ਗਈ ਸੀ। ਇਸ ਕਾਰਵਾਈ ਤੋਂ ਤੁਰੰਤ ਬਾਅਦ ਅਮਰੀਕੀ ਮਿਲਟਰੀ ਦਾ ਪ੍ਰਮਾਣੂ ਜਹਾਜ਼ USS ਨਿਮਿਟਸ ਆਪਣੀ ਜੰਗੀ ਬੇੜੀਆਂ ਸਮੇਤ ਕੈਰੀਬੀਅਨ ਸਾਗਰ ਪਹੁੰਚ ਗਿਆ, ਜਿਸ ਕਾਰਨ ਕਿਊਬਾ ਦੇ ਸੰਭਾਵੀ ਫੌਜੀ ਹਮਲੇ ਦੀਆਂ ਚਰਚਾਵਾਂ ਤੇਜ਼ ਹੋ ਗਈਆਂ। ਕਿਊਬਾ ਦੇ ਮੌਜੂਦਾ ਰਾਸ਼ਟਰਪਤੀ ਨੇ ਇਸ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਅਮਰੀਕਾ ਕਿਊਬਾ ਤੇ ਫੌਜੀ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਇਹ ਸਭ ਕੁਝ ਕਰ ਰਿਹਾ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਇਕ ਇਤਿਹਾਸਕ ਪਲ ਦਸਿਆ ਹੈ, ਪਰ ਨਾਲ ਹੀ ਫਿਲਹਾਲ ਕਿਊਬਾ ਵਿਰੁੱਧ ਕਿਸੇ ਵੀ ਤਰ੍ਹਾਂ ਦੇ ਸਿੱਧੇ ਫੌਜੀ ਹਮਲੇ ਜਾਂ ਜੰਗ ਦੀ ਲੋੜ ਤੋਂ ਇਨਕਾਰ ਕੀਤਾ। ਮਾਹਿਰਾਂ ਮੁਤਾਬਕ ਰਾਉਲ ਕਾਸਤਰੋ ਕਿਊਬਾ ਵਿਚ ਰਹਿ ਰਹੇ ਹਨ, ਇਸ ਲਈ ਉਨ੍ਹਾਂ ਦੀ ਅਮਰੀਕਾ ਹਵਾਲਗੀ ਹੋਣਾ ਅਸੰਭਵ ਹੈ, ਪਰ ਅਮਰੀਕਾ ਇਸ ਰਾਹੀਂ ਕਿਊਬਾ ਸਰਕਾਰ ਤੇ ਵੱਡਾ ਕੌਮਾਂਤਰੀ ਦਬਾਅ ਬਣਾ ਰਿਹਾ ਹੈ। ਉਧਰ ਭਾਰਤ ਦੇ ਪੁਲਵਾਮਾ ਅੱਤਵਾਦੀ ਹਮਲੇ ਨਾਲ ਜੁੜੇ ਇਕ ਪ੍ਰਮੁੱਖ ਵਿਅਕਤੀ ਬਾਰੇ ਪਾਕਿਸਤਾਨ ਤੋਂ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਮੰਨੇ ਜਾਣ ਵਾਲੇ ਹਮਸਾ ਬੁਰਹਾਨ ਨੂੰ ਪਾਕਿਸਤਾਨ ਦੇ ਮੁਜ਼ਫਰਾਬਾਦ ਵਿਚ ਗੋਲੀਬਾਰੀ ਵਿਚ ਮਾਰ ਦਿੱਤਾ ਗਿਆ। ਦਸਿਆ ਜਾ ਰਿਹਾ ਕਿ ਅਣਪਛਾਤੇ ਹਮਲਾਵਰਾਂ ਨੇ ਉਸ ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਰਿਪੋਰਟਾਂ ਅਨੁਸਾਰ ਹਮਸਾ ਬੁਰਹਾਨ ਨੂੰ ਪਿਛਲੇ ਸਾਲ ਹੋਏ ਪੁਲਵਾਮਾ ਅੱਤਵਾਦੀ ਹਮਲੇ ਦੀ ਸਾਜਿਸ਼ ਨਾਲ ਜੋੜਿਆ ਜਾ ਰਿਹਾ ਹੈ। ਸੁਰੱਖਿਆ ਏਜੰਸੀਆਂ ਇਸ ਨੂੰ ਇਕ ਅੱਤਵਾਦੀ ਨੈਟਵਰਕ ਦਾ ਸਰਗਰਮ ਮੈਂਬਰ ਮੰਨਦੀਆਂ ਹਨ। ਹਾਲਾਂਕਿ ਪਾਕਿਸਤਾਨ ਵਿਚ ਉਹ ਖੁਦ ਨੂੰ ਇਕ ਅਧਿਆਪਕ ਵਜੋਂ ਪੇਸ਼ ਕਰਦਾ ਸੀ ਅਤੇ ਇਕ ਆਮ ਨਾਗਰਿਕ ਵਜੋਂ ਰਹਿੰਦਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਮੁਜ਼ਫਰਾਬਾਦ ਖੇਤਰ ਵਿਚ ਵਾਪਰੀ, ਜਿੱਥੇ ਅਣਪਛਾਤੇ ਵਿਅਕਤੀਆਂ ਨੇ ਅਚਾਨਕ ਹਮਜ਼ਾ ਤੇ ਗੋਲੀਬਾਰੀ ਕਰ ਦਿੱਤੀ। ਹਮਲੇ ਨੇ ਇਲਾਕੇ ਵਿਚ ਦਹਿਸ਼ਤ ਫੈਲਾ ਦਿੱਤੀ। ਸਥਾਨਕ ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਨੇ, ਪਰ ਹਮਲਾਵਰਾਂ ਦੀ ਪਛਾਣ ਅਜੇ ਵੀ ਅਸਪਸ਼ਟ ਹੈ।
ਉਧਰ ਸੋਸ਼ਲ ਮੀਡੀਆ ਦਿੱਗਜ ਐਕਸ ਦੀ ਜੇ ਗੱਲ ਕਰੀਏ ਤਾਂ ਐਕਸ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਆਸਟ੍ਰੇਲੀਆ ਦੇ ਇਕ ਸੰਘੀ ਅਦਾਲਤ ਨੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਸਮੱਗਰੀ ਤੇ ਕਾਰਵਾਈ ਦੀ ਪੂਰੀ ਜਾਣਕਾਰੀ ਨਾ ਦੇਣ ਕਾਰਨ ਐਕਸ ਕਾਰਪੋਰੇਸ਼ਨ ਨੂੰ 6,50,000 ਆਸਟ੍ਰੇਲੀਅਨ ਡਾਲਰ ਯਾਨੀ ਕਿ ਲਗਭਗ 4.65 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਲਗਾਇਆ। ਫੈਡਰਲ ਕੋਰਟ ਦੇ ਜੱਜ ਮਾਈਕਲ ਵੀਨ ਵਿਲਹਨ ਨੇ ਫੈਸਲਾ ਸੁਣਾਉਂਦੇ ਕੰਪਨੀ ਨੂੰ ਆਨਲਾਈਨ ਸੁਰੱਖਿਆ ਨਿਗਰਾਨ ਨੂੰ ਜਾਣਕਾਰੀ ਪ੍ਰਦਾਨ ਕਰਨ ਵਿਚ ਅਸਫਲ ਰਹਿਣ ਦਾ ਦੋਸ਼ੀ ਠਹਿਰਾਇਆ। ਅਦਾਲਤ ਨੇ ਕੰਪਨੀ ਨੂੰ ਈ ਸੇਫਟੀ ਕਮਿਸ਼ਨਰ ਜੂਲੀ ਇਨਮੈਟ ਗ੍ਰਾਂਟ ਦੇ 1 ਲੱਖ ਆਸਟ੍ਰੇਲੀਅਨ ਡਾਲਰ ਦੇ ਕਾਨੂੰਨੀ ਖਰਚੇ ਵੀ ਅਦਾ ਕਰਨ ਦਾ ਹੁਕਮ ਦਿੱਤਾ ਹੈ। ਤਾਂ ਹੁਣ ਤੱਕ ਦੀ ਅਹਿਮ ਖਬਰਾਂ ਵਿਚ ਬਸ ਇਨ੍ਹਾਂ ਹੀ ਖਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਿਸਵਾਨੀ 107.1 FM। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

ਮਾਦਾਬ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸੋਨੀ 107.1 FM ਤੇ ਜੀਆਰਜੇ ਸੰਦੇਸ਼ ਔਲਕ ਦਰਾਲ ਸੀ ਬਣੇ ਹੋਏ ਹੋ। ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਵੇਲਾ ਸ਼ੁਰੂ ਹੋ ਚੁੱਕਿਆ ਜੀ, ਤੇ ਇਨ੍ਹਾਂ ਵੇਲਿਆਂ ਦੇ ਦੌਰਾਨ ਅਸੀਂ ਗੱਲਾਂ ਤਾਂ ਕਰਨੀਆਂ ਨੇ, ਢੇਰ ਸਾਰੀਆਂ ਨਾਲੋਂ ਨਾਲ ਇਨ੍ਹਾਂ ਗੱਲਾਂ ਨੂੰ ਪੰਜਾਬੀ ਗੀਤਾਂ ਦਾ ਤੜਕਾ ਅਸੀਂ ਜ਼ਰੂਰ ਹੀ ਲਗਾਉਣਾ ਹੈ। ਤੁਸੀਂ ਕੀ ਗਾਣਾ, ਤੁਹਾਡਾ ਇੱਕ ਹੀ ਕੰਮ ਹੈ, ਤੁਸੀਂ ਜੁੜਨਾ ਹੈ ਸਾਡੇ ਨਾਲ, ਬੇਸ਼ੱਕ ਫੇਸਬੁੱਕ ਦੇ ਜ਼ਰੀਏ, ਬੇਸ਼ੱਕ ਈਮੇਲ ਦੇ ਜ਼ਰੀਏ। ਰੇਡੀਓ ਬਿਸੋਨੀ 107.1 FM ਸਾਡਾ ਫੇਸਬੁੱਕ ਪੇਜ ਹੈ, ਜਿੱਥੇ bisoni@bisoni.com ਸਾਡੀ ਈਮੇਲ ਆਈਡੀ ਦੇ ਜ਼ਰੀਆ ਜਿਹੜਾ ਤੁਹਾਡਾ ਮਨ ਕਰਦਾ ਤੁਸੀਂ ਉਹ ਅਪਣਾ ਸਕਦੇ, ਪਰ ਸਾਡੇ ਨਾਲ ਗੱਲਬਾਤ ਜ਼ਰੂਰ ਕਰਨੀ ਹੈ। ਫਟਾਫਟ ਦੇ ਨਾਲ ਆਪਣਾ ਫੋਨ ਚੁੱਕੋ ਤੇ ਸਾਡੇ ਨਾਲ ਗੱਲਬਾਤਾਂ ਸ਼ੁਰੂ ਕਰ ਦਿਓ ਕਰਨੀਆਂ। ਮੈਂ ਹੁਣੇ ਵਾਪਿਸ ਆਉਂਦੀ ਹਾਂ, ਜਾਣਾ ਕਿਤੇ ਵੀ ਨਹੀਂ ਹੈਗਾ, ਉਨਾ ਸਮਾਂ ਤੁਸੀਂ ਇਹਨਾਂ ਸੋਹਣੇ ਜਿਹੇ ਗੀਤਾਂ ਨੂੰ ਇੰਜੋਏ ਕਰੋ। ਮੈਂ ਫਟਾਫਟ ਦੇ ਨਾਲ ਹੁਣੇ ਗਈ ਤੇ ਹੁਣੇ ਆਈ।

ਹਾਂਜੀ ਤਾਂ ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਰਸਾਨੀ 101.1 FM ਤੇ ਜੀਆਰਜੇ ਸੰਦੇਸ਼ ਸ਼ਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਦੇਖੋ, ਅਸੀਂ ਜਦੋਂ ਬਾਲੀਵੁੱਡ ਦੇ ਸੀਨਸ ਦੇਖਦੇ ਹੈਗੇ ਹਾਂ ਨਾ, ਕੋਈ ਵੀ ਐਕਸ਼ਨ ਸੀਨਸ, ਤਾਂ ਪਹਿਲਾਂ ਹੁੰਦਾ ਸੀ ਜਦੋਂ ਛੋਟੇ ਹੁੰਦੇ ਸੀ ਉਦੋਂ ਸੋਚਦੇ ਸੀ ਉਹ ਇਹ ਕਿਵੇਂ ਕਰਦੇ ਆ, ਫਿਰ ਹੌਲੀ ਹੌਲੀ ਸਮਝ ਆਇਆ ਕਿ ਉਹਨਾਂ ਦੇ ਬੋਡੀ ਡਬਲ ਹੁੰਦੇ ਹੈਗੇ ਨੇ ਜਿਹੜੇ ਉਹਨਾਂ ਸੀਨਸ ਨੂੰ ਕਰਦੇ ਹੈਗੇ ਨੇ। ਪਰ ਬਹੁਤ ਸਾਰੇ ਐਕਟਰ ਇਹੋ ਜਿਹੇ ਵੀ ਹੈਗੇ ਆ ਜਿਹੜੇ ਉਹਨਾਂ ਸੀਨਸ ਨੂੰ ਖੁਦ ਸੱਚਮੁੱਚ ਹੀ ਕਰਦੇ ਆ। ਗੱਲ ਮੈਂ ਦੱਸਦੀ ਹੈਗੀ ਹਾਂ ਪੂਰੀ। ਦਰਅਸਲ ਨਾ ਸਲਮਾਨ ਖਾਨ ਨੇ ਇੱਕ ਇੰਟਰਵਿਊ ਦਿੱਤਾ, ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਕਿ ਫਿਲਮ ਜਾਗ੍ਰਤੀ ਅਤੇ ਪੱਥਰ ਕੇ ਫੂਲ ਦੀ ਸ਼ੂਟਿੰਗ ਦੇ ਦੌਰਾਨ ਨਾ ਉਹ ਮਰਦੇ ਮਰਦੇ ਬਚੇ ਸੀ। ਉਹਨਾਂ ਦੱਸਿਆ ਕਿ ਸਟੰਟ ਕਰਨ ਦੇ ਦੌਰਾਨ ਕਾਫੀ ਜ਼ਖਮੀ ਹੋ ਗਏ ਸੀ, ਸ਼ੂਟਿੰਗ ਦੇ ਦੌਰਾਨ ਉਹ ਮੌਤ ਦੇ ਕਰੀਬ ਪਹੁੰਚ ਗਏ ਸੀ। ਸਲਮਾਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਐਕਟਰਸ ਹੈਗੇ ਨੇ ਜਿਨ੍ਹਾਂ ਦੇ ਨਾਲ ਅਜਿਹਾ ਹੋਇਆ। ਸਲਮਾਨ ਖਾਨ ਬਾਰੇ ਵੀ ਡਿਟੇਲਸ ਦੇ ਵਿੱਚ ਮੈਂ ਦੱਸਦੀ ਹੈਗੀ ਹਾਂ ਕਿ ਕਿਹੜੇ ਕਿਹੜੇ ਜਿਹੜੇ ਹੀਰੋ ਹੈਗੇ ਨੇ ਐਕਸ਼ਨ ਸੀਨਸ ਕਰਦੇ ਹੋਏ ਉਹਨਾਂ ਦੇ ਨਾਲ ਭੈੜੀ ਹੋਈ ਆ। ਦੱਸਦੀ ਹਾਂ ਕਿ ਕਰਕੇ, ਪਰ ਪਹਿਲਾਂ ਇਹ ਗੀਤ ਸੁਣੋ।

ਹਾਂਜੀ ਜੀ ਆਨੂ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 107.1 ਐਮ ਤੇ ਜੀ ਆਰ ਚੇ ਸੰਦੇਸ਼ ਵਾਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਲਿਸਟ ਦੇ ਵਿੱਚ ਪਹਿਲਾ ਨਾਮ ਹੁਣ ਆਪਾਂ ਸਲਮਾਨ ਖਾਨ ਦਾ ਹੀ ਰੱਖਦੇ ਹੈਗੇ ਹਾਂ, ਜਿਨ੍ਹਾਂ ਨੇ ਦੱਸਿਆ ਆਪਣੀ ਫਿਲਹਾਲ ਤਾਂ ਇੱਕ ਜਿਹੜੀ ਕਿਹੜੀ ਸੀ ਜਾਗ੍ਰਿਤੀ ਅਤੇ ਪੱਥਰ ਕੇ ਫੂਲ ਇੰਟਰਵਿਊ ਦੇ ਵਿੱਚ ਦੱਸਿਆ ਨਾ ਕਿ ਉਸਦੀ ਸ਼ੂਟਿੰਗ ਕਰ ਰਹੇ ਸੀ ਨਾ, ਜਦੋਂ ਸਟੰਟ ਕਰਦੇ ਕਰਦੇ ਦੌਰਾਨ ਮੌਤ ਦੇ ਮੂੰਹ ਵਿੱਚ ਪਹੁੰਚ ਗਏ ਸੀਗੇ ਅਤੇ ਬਹੁਤ ਕੁਝ ਹੋਇਆ ਸੀਗਾ। ਅਤੇ ਦੱਸਦੀ ਹਾਂ ਉਸ ਬਾਰੇ ਕੀ ਕੁਛ ਹੋਇਆ ਸੀਗਾ। ਤਾਂ ਦੇਖੋ ਉਸ ਬਾਰੇ ਪਰ ਪਹਿਲਾਂ ਤੇਰੇ ਨਾਮ ਫਿਲਮ ਦੀ ਗੱਲ ਕਰਦੇ ਹਾਂ। ਫਿਲਮ ਤੇਰੇ ਨਾਮ ਦੀ ਸ਼ੂਟਿੰਗ ਦੇ ਦੌਰਾਨ ਨਾ ਸਲਮਾਨ ਖਾਨ ਦੇ ਨਾਲ ਇੱਕ ਵੱਡੀ ਘਟਨਾ ਹੁੰਦੇ ਹੁੰਦੇ ਬਚ ਗਈ ਸੀ। ਇੱਕ ਸੀਨ ਦੇ ਦੌਰਾਨ ਨਾ ਉਹਨਾਂ ਨੇ ਟ੍ਰੇਨ ਦੇ ਸਾਹਮਣੇ ਉਹਨਾਂ ਨੇ ਚੱਲਣਾ ਸੀਗਾ, ਪਰ ਉਹ ਅਨਬੈਲੈਂਸ ਹੋ ਗਏ ਅਤੇ ਟ੍ਰੇਨ ਉਹਨਾਂ ਦੀ ਕਾਫੀ ਕੋਲ ਦੀ ਨਿਕਲ ਗਈ ਸੀ। ਇਹ ਘਟਨਾ ਦਾ ਖੁਲਾਸਾ ਵੀ ਉਹਨਾਂ ਨੇ ਖੁਦ ਇੰਟਰਵਿਊ ਦੇ ਵਿੱਚ ਕੀਤਾ ਹੈਗਾ। ਅਤੇ ਇਸ ਤੋਂ ਇਲਾਵਾ ਉਹ ਜਿਹੜੀਆਂ ਫਿਲਮਾਂ ਹੈਗੀਆਂ ਨੇ ਉਹਨਾਂ ਦਾ ਵੀ ਉਹਨਾਂ ਨੇ ਖੁਦ ਦੱਸਿਆ ਹੈਗਾ ਕਿ ਕਿਵੇਂ ਕਿਵੇਂ ਉਹਨਾਂ ਨੇ ਜਿਹੜੀਆਂ ਫਿਲਮਾਂ ਹੈਗੀਆਂ ਨੇ ਕੀ ਕੁਝ ਹੋਇਆ ਸੀ ਇਸ ਦੌਰਾਨ ਉਹਨਾਂ ਦੇ ਨਾਲ।

ਹਾਂਜੀ ਜੀ ਅਨੂ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀ ਬਰਸਵਾਨੀ ਵੰਸਰ ਵਾਰਿਆਮ ਤੇ ਜੀ ਆਰ ਜੇ ਸੰਦੇਸ਼ ਸ਼ੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਜਿਹੜਾ ਨਾਮ ਹੈਗਾ ਹੈ ਉਹ ਹੈ ਜੀ ਅਕਸ਼ੇ ਕੁਮਾਰ ਦਾ। ਇਹ ਤਾਂ ਸਾਰੇ ਜਾਣਦੇ ਨੇ ਕਿ ਅਕਸ਼ੇ ਕੁਮਾਰ ਆਪਣੀ ਜ਼ਿਆਦਾਤਰ ਫਿਲਮਾਂ ਦੇ ਸਟੰਟ ਖੁਦ ਕਰਦੇ ਹੈਗੇ ਨੇ। ਖਿਲਾੜੀਓ ਕੇ ਖਿਲਾੜੀ, ਖਿਲਾੜੀਓ ਕਾ ਖਿਲਾੜੀ ਤੇ ਸੂਰਯਵੰਸ਼ੀ ਵਰਗੀਆਂ ਫਿਲਮਾਂ ਦੀ ਸ਼ੂਟਿੰਗ ਦੇ ਦੌਰਾਨ ਕਈ ਵਾਰ ਉਹਨਾਂ ਦੇ ਨਾਲ ਭਿਆਨਕ ਹਾਦਸੇ ਹੋਏ ਹੈਗੇ ਨੇ। ਇੱਕ ਵਾਰ ਸਟੰਟ ਕਰਦੇ ਸਮੇਂ ਉਹਨਾਂ ਦਾ ਪੂਰਾ ਸਰੀਰ ਕੱਟਣ ਤੋਂ ਬਚਿਆ ਸੀ, ਜਿਸਦਾ ਜ਼ਿਕਰ ਉਹ ਆਪਣੇ ਕਈ ਇੰਟਰਵਿਊਜ਼ ਦੇ ਵਿੱਚ ਕਰ ਚੁੱਕੇ ਹੈਗੇ ਨੇ। ਤਾਂ ਇਹਨਾਂ ਦਾ ਆਪਾਂ ਨੂੰ ਪਤਾ ਹੈਗਾ, ਇਸ ਚੀਜ਼ ਬਾਰੇ ਆਪਾਂ ਨੂੰ ਪਤਾ ਲੱਗ ਚੁੱਕਿਆ ਹੈਗਾ। ਤਾਂ ਹੁਣ ਦੇਖੋ ਤੁਸੀਂ ਇਹ ਗੀਤ ਸੁਣੋ, ਬਾਕੀ ਹੋਰ ਬਹੁਤ ਸਾਰੇ ਹੀਰੋਜ਼ ਹੈਗੇ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਦੀ ਹਾਂ, ਪਰ ਪਹਿਲਾਂ ਫਟਾਫਟ ਦੇ ਨਾਲ ਇਹ ਗੀਤ ਸੁਣ ਲਓ।

0: ਜੀ ਆਇਆਂ ਨੂੰ ਜੀ ਵੈਲਕਮ ਬੈਕ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਨ ਉਹਨੇ ਐਮ ਤੇ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਇਸ ਵਾਰ ਨਾਮ ਰਿਤਿਕ ਰੋਸ਼ਨ ਦਾ ਵੀ ਆਉਂਦਾ। ਰਿਤਿਕ ਰੋਸ਼ਨ ਦੇ ਨਾਲ ਨਾ ਕਾਫੀ ਕੁਛ ਹੋਇਆ ਹੈਗਾ, ਪਰ ਇੱਕ ਸੀਨ ਬਾਰੇ ਮੈਂ ਤੁਹਾਨੂੰ ਦੱਸ ਦਿੰਦੀ ਹੈਗੀ ਹਾਂ, ਕਿਉਂਕਿ ਬੋਡੀ ਬਹੁਤ ਸੋਹਣੀ ਹੈਗੀ ਹੈ, ਡਾਂਸ ਬਹੁਤ ਸੋਹਣਾ ਕਰਦੇ ਨੇ ਰਿਤਿਕ, ਅਤੇ ਐਕਸ਼ਨ ਸੀਨਸ ਵੀ ਬਹੁਤ ਵਧੀਆ ਕਰਦੇ ਨੇ। ਤਾਂ ਰਿਤਿਕ ਰੋਸ਼ਨ ਨਾ ਫਿਲਮ ਕ੍ਰਿਸ਼ ਦੇ ਸੈੱਟ 'ਤੇ ਸੀਗੇ, ਅਤੇ ਸੈੱਟ 'ਤੇ ਇੱਕ ਭਿਆਨਕ ਹਾਦਸਾ ਹੋ ਗਿਆ। ਉਹ ਇੱਕ ਕੇਬਲ ਵਾਇਰ ਦਾ ਇਸਤੇਮਾਲ ਕਰਕੇ ਐਕਸ਼ਨ ਸੀਕੁਐਂਸ ਕਰ ਰਹੇ ਸੀ। ਕੇਬਲ ਦੇ ਬੰਦ ਹੋਣ 'ਤੇ ਰਿਤਿਕ ਕਰੀਬ 50 ਫੁੱਟ ਥੱਲੇ ਗਿਰ ਗਏ ਸੀ। ਉਹਨਾਂ ਨੂੰ ਹਸਪਤਾਲ ਵਿੱਚ ਐਡਮਿਟ ਕਰਨਾ ਪਿਆ ਸੀ, ਅਤੇ ਉਹਨਾਂ ਨੂੰ ਠੀਕ ਹੋਣ ਵਿੱਚ ਕਾਫੀ ਸਮਾਂ ਲੱਗਿਆ ਸੀ, ਇਹ ਰਿਪੋਰਟਸ ਕਹਿੰਦੀਆਂ ਹੈਗੀਆਂ ਨੇ।
1: ਇੱਕ ਦੋ ਗੱਲਾਂ ਕਰਨੀਆਂ ਸੀ, ਤੁਹਾਡੀ ਜ਼ਿੰਦਗੀ ਵਾਸਤੇ ਠੀਕ ਰਹਿਣਗੀਆਂ, ਕਿਉਂਕਿ ਮੇਰੀ ਜ਼ਿੰਦਗੀ 'ਚ ਮੈਂ ਇਹ ਚੀਜ਼ਾਂ

ਜੀ ਵੈਲਕਮ ਬੈਕ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਿਰਸਾਨੀ 107.1 ਤੇ ਚਾਰਚੇ ਸੰਦੇਸ਼ ਵਾਲਕ ਦੇ ਨਾਲ ਤੁਸੀਂ ਬਣੇ ਹੋਏ ਇਸ ਲਿਸਟ ਦੇ ਵਿੱਚ ਅਗਲਾ ਨਾਮ ਜਿਹੜਾ ਹੈਗਾ ਹੈ ਬਿਗ ਬੀ ਸਦੀ ਦਾ ਮਹਾਨਾਇਕ ਜੀ ਹਾਂ ਅਮਿਤਾਭ ਬੱਚਨ ਦਾ ਹੈਗਾ ਤਾਂ ਅਮਿਤਾਭ ਬੱਚਨ ਦੇ ਨਾਲ ਕਿਹੜੀ ਫਿਲਮ ਦੇ ਵਿੱਚ ਹੋਇਆ ਸੀ ਉਹ ਹੈ ਜੀ ਕੁਲੀ ਕੁਲੀ ਦਾ ਕਿੱਸਾ ਸੁਣਾਉਣੀ ਹੈ ਤਾਂ ਅਮਿਤਾਭ ਬੱਚਨ ਦੇ ਨਾਲ ਨਾ ਫਿਲਮ ਕੁਲੀ ਦੀ ਸ਼ੂਟਿੰਗ ਦੇ ਦੌਰਾਨ ਜੋ ਹਾਦਸਾ ਹੋਇਆ ਸੀ ਉਸ ਨਾਲ ਤੋਂ ਸਭ ਵਾਕਿਫ ਹੈ ਕਿ ਨਹੀਂ ਪੁਨੀਤ ਇਸਪਰ ਦੇ ਸ਼ੂਟਿੰਗ ਦੇ ਦੌਰਾਨ ਉਹਨਾਂ ਨੂੰ ਤੇਜ਼ੀ ਨਾਲ 5 ਵਾਰ ਮਾਰ ਦਿੱਤਾ ਸੀ ਇਸ ਤੋਂ ਬਾਅਦ ਅਮਿਤਾਭ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਸੀ ਅਤੇ 59 ਦਿਨ ਯਾਨੀ ਕਿ 60 ਤੋਂ 21 ਦਿਨ ਘੱਟ ਉਹਨਾਂ ਦਾ ਇਲਾਜ ਚੱਲਿਆ ਸੀਗਾ 2 ਮਹੀਨੇ ਤਕਰੀਬਨ ਉਹਨਾਂ ਦਾ ਇਲਾਜ ਚੱਲਦਾ ਰਿਹਾ ਸੀ

0: ਇੰਨੇ ਸਾਰੇ ਬਾਲੀਵੁੱਡ ਸੈਲੀਬ੍ਰਿਟੀਜ਼ ਬਾਰੇ ਮੈਂ ਤੁਹਾਨੂੰ ਦੱਸਦਾ ਹੈਗਾ ਕਿਹਨਾਂ ਨੇ ਕਦੋਂ ਕਿਹੜਾ ਐਕਸ਼ਨ ਸੀਕੁਐਂਸ ਕੀਤਾ ਤੇ ਕਿਹਨੇ ਖਤਰਨਾਕ ਕੀਤਾ। ਖੈਰ ਤੁਹਾਨੂੰ ਕੌਣ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪਸੰਦ ਹੈ ਤੇ ਕਿਸਦੇ ਐਕਸ਼ਨ ਹੋਰ ਜ਼ਿਆਦਾ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੈਗੇ ਹੋ ਕਿ ਮੈਂ ਕਿਸੇ ਹੋਰ ਬਾਰੇ ਇਨਫੋਰਮੇਸ਼ਨ ਦੇਵਾਂ ਤਾਂ ਬੜਾ ਵੱਡੇ ਨਾਲ ਜੁੜੋ ਸਾਡੇ ਨਾਲ। ਰੇਡੀ ਬਿਸਵਾਨੀ ਵਿਲਸਨ ਓਆਰਐਮ ਸਾਡੀ ਫੇਸਬੁੱਕ ਪੇਜ ਹੈ ਜਿੱਥੇ ਬਿਸਵਾਨੀ @bisawani.com ਸਾਡੀ ਈਮੇਲ ਆਈਡੀ ਹੈ। ਜ਼ਰੀਆ ਜਿਹੜਾ ਵੀ ਅਪਣਾਉਣਾ ਚਾਹੁੰਦੇ ਹੋ ਅਪਣਾਓ, ਸਾਡੇ ਨਾਲ ਗੱਲਬਾਤ ਜ਼ਰੂਰ ਕਰਦੇ ਰਿਹਾ ਕਰੋ, ਹੈ ਨਾ। ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰੋ ਅਤੇ ਮੈਂ ਕੀ ਕਹਿਣਾ, ਮੈਂ ਤਾਂ ਇਹੀ ਕਹਿਣਾ ਹੈ ਜੀ ਕਿ ਗੱਲ ਕਰਦੇ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।
1: What does this fight mean to you to defend your title tomorrow night?
2: Yo, I'm gonna smash your boy. Tomorrow night, I'm gonna smash your

ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੇਸ਼ ਸ਼ੋਲਕ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਬਸਵਾਨੀ 107.1 FM ਤੇ ਜਿਹੜਾ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ, ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਵਿਸ਼ਵ ਸਿਹਤ ਸੰਗਠਨ ਵੱਲੋਂ ਅਫਰੀਕੀ ਦੇਸ਼ ਵਿਚ ਫੈਲੇ ਇਬੋਲਾ ਵਾਇਰਸ ਨੂੰ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਐਲਾਨਣ ਤੋਂ ਬਾਅਦ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਅਤੇ ਡਾਇਰੈਕਟੋਰੇਟ ਜਨਰਲ ਆਫ ਹੈਲਥ ਸਰਵਿਸਿਜ਼ ਨੇ ਦੇਸ਼ ਦੇ ਹਵਾਈ ਅੱਡਿਆਂ ਤੇ ਨਿਗਰਾਨੀ ਸਖ਼ਤ ਕਰ ਦਿੱਤੀ ਹੈ। ਇਸੇ ਦੌਰਾਨ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਇਬੋਲਾ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਇਕ ਵਿਸ਼ੇਸ਼ ਸਿਹਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਇਹ ਐਡਵਾਇਜ਼ਰੀ ਖਾਸ ਤੌਰ ਤੇ ਕਾਂਗੋ, ਯੁਗਾਂਡਾ ਤੇ ਦੱਖਣੀ ਸੁਡਾਨ ਵਰਗੇ ਹਾਈ ਰਿਸਕ ਵਾਲੇ ਦੇਸ਼ਾਂ ਤੋਂ ਸਿੱਧੇ ਆਉਣ ਵਾਲੇ ਆ ਉਥੋਂ ਹੋ ਕੇ ਗੁਜ਼ਰਨ ਵਾਲੇ ਯਾਤਰੀਆਂ ਲਈ ਹੈ। ਏਅਰਪੋਰਟ ਦੀ ਹੈਲਥ ਆਰਗੇਨਾਈਜੇਸ਼ਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਬੁਖਾਰ, ਉਲਟੀਆਂ, ਕਮਜ਼ੋਰੀ, ਦਸਤ, ਸਿਰ ਦਰਦ, ਗਲੇ ਵਿਚ ਖਰਾਸ਼ ਜਾਂ ਖੂਨ ਵਗਣ ਵਰਗੇ ਲੱਛਣ ਦਿਖਾਈ ਦੇਣ ਤਾਂ ਉਹ ਇਮੀਗ੍ਰੇਸ਼ਨ ਕਲੀਅਰੈਂਸ ਤੋਂ ਪਹਿਲਾਂ ਤੁਰੰਤ ਹਵਾਈ ਅੱਡੇ ਦੇ ਹੈਲਥ ਡੈਸਕ ਨੂੰ ਸੂਚਿਤ ਕਰਨ। ਕੇਂਦਰੀ ਸਿਹਤ ਸਕੱਤਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਸਕੱਤਰਾਂ ਨਾਲ ਇਕ ਉੱਚ ਪੱਧਰੀ ਸਮੀਖਿਆ ਬੈਠਕ ਕਰਕੇ ਇਬੋਲਾ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਭਾਰਤ ਵਿਚ ਅਜੇ ਤੱਕ ਇਬੋਲਾ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ, ਪਰ ਇਹ ਕਦਮ ਪੂਰੀ ਤਰ੍ਹਾਂ ਸੁਰੱਖਿਆ ਦੇ ਲਿਹਾਜ਼ ਨਾਲ ਚੁੱਕੇ ਜਾ ਰਹੇ ਹਨ। ਉਧਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ। ਜਿਸ ਦੌਰਾਨ ਤਿੰਨੇ ਆਗੂਆਂ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਬਾਰੇ ਗੰਭੀਰ ਵਿਚਾਰ ਚਰਚਾ ਕੀਤੀ। ਮੁਲਾਕਾਤ ਲੁਧਿਆਣਾ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਹੋਈ, ਜਿੱਥੇ ਰਾਜਪਾਲ ਕਟਾਰੀਆ ਨਤਮਸਤਕ ਹੋਣ ਲਈ ਪੁੱਜੇ ਸਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਰਾਜਪਾਲ ਕਟਾਰੀਆ ਦਾ ਸਵਾਗਤ ਕੀਤਾ।

ਆਗੂ ਫਿਦੇਲ ਕਾਸਤਰੋ ਦੇ ਭਰਾ ਰਾਉਲ ਕਾਸਤਰੋ ਖਿਲਾਫ਼ ਮਿਆਮੀ ਦੀ ਅਦਾਲਤ ਵਿਚ ਕਤਲ ਅਤੇ ਅਮਰੀਕੀ ਨਾਗਰਿਕਾਂ ਨੂੰ ਮਾਰਨ ਦੀ ਸਾਜਿਸ਼ ਰਚਣ ਦੇ ਗੰਭੀਰ ਦੋਸ਼ਾਂ ਤਹਿਤ ਅਪਰਾਧਿਕ ਮੁਕਦਮਾ ਦਰਜ ਕੀਤੈ। ਟਰੰਪ ਪ੍ਰਸ਼ਾਸਨ ਵੱਲੋਂ ਕਿਊਬਾ ਦੇ ਕਮਿਊਨਿਸਟ ਸ਼ਾਸਨ ਨੂੰ ਸੱਤਾ ਤੋਂ ਲਾਉਣ ਦੀ ਮੁਹਿੰਮ ਤਹਿਤ ਇਸ ਨੂੰ ਬਹੁਤ ਵੱਡਾ ਕੂਟਨੀਤਿਕ ਕਦਮ ਮੰਨਿਆ ਜਾ ਰਿਹੈ। ਮਾਮਲਾ 24 ਫਰਵਰੀ 1996 ਦਾ ਹੈ, ਜਦੋਂ ਰਾਉਲ ਕਾਸਤਰੋ ਕਿਊਬਾ ਦੇ ਰੱਖਿਆ ਮੰਤਰੀ ਸਨ। ਦੋਸ਼ਾਂ ਮੁਤਾਬਿਕ ਉਨ੍ਹਾਂ ਦੇ ਹੁਕਮਾਂ ਤੇ ਕਿਊਬਾ ਦੇ MiG-29 ਲੜਾਕੂ ਜਹਾਜ਼ਾਂ ਨੇ ਅਮਰੀਕਾ ਦੇ ਬ੍ਰਦਰਸ ਟੂ ਦੀ ਰੈਸਕਿਊ ਨਾਮਕ ਮਾਨਵਤਾਵਾਦੀ ਸੰਗਠਨ ਦੇ ਦੋ ਛੋਟੇ ਨਾਗਰਿਕ ਜਹਾਜ਼ਾਂ ਨੂੰ ਮਿਸਾਈਲਾਂ ਨਾਲ ਹਵਾ ਵਿਚ ਉਡਾ ਦਿੱਤਾ ਸੀ। ਇਸ ਹਮਲੇ ਵਿਚ 4 ਅਮਰੀਕੀ ਪਾਇਲਟਾਂ ਦੀ ਮੌਤ ਹੋ ਗਈ ਸੀ। ਇਸ ਕਾਰਵਾਈ ਤੋਂ ਤੁਰੰਤ ਬਾਅਦ ਅਮਰੀਕੀ ਮਿਲਟਰੀ ਦਾ ਪ੍ਰਮਾਣੂ ਜਹਾਜ਼ USS ਨਿਮਿਟਸ ਆਪਣੀ ਜੰਗੀ ਬੇੜੀਆਂ ਸਮੇਤ ਕੈਰੇਬੀਅਨ ਸਾਗਰ ਪਹੁੰਚ ਗਿਆ, ਜਿਸ ਕਾਰਨ ਕਿਊਬਾ ਦੇ ਸੰਭਾਵੀ ਫੌਜੀ ਹਮਲੇ ਦੀਆਂ ਚਰਚਾਵਾਂ ਤੇਜ਼ ਹੋ ਗਈਆਂ। ਕਿਊਬਾ ਦੇ ਮੌਜੂਦਾ ਰਾਸ਼ਟਰਪਤੀ ਨੇ ਇਸ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਅਮਰੀਕਾ ਕਿਊਬਾ ਤੇ ਫੌਜੀ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਇਹ ਸਭ ਕੁਝ ਕਰ ਰਿਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਇਕ ਇਤਿਹਾਸਕ ਪਲ ਦਸਿਆ ਹੈ, ਪਰ ਨਾਲ ਹੀ ਫਿਲਹਾਲ ਕਿਊਬਾ ਵਿਰੁੱਧ ਕਿਸੇ ਵੀ ਤਰ੍ਹਾਂ ਦੇ ਸਿੱਧੇ ਫੌਜੀ ਹਮਲੇ ਜਾਂ ਜੰਗ ਦੀ ਲੋੜ ਤੋਂ ਇਨਕਾਰ ਕੀਤਾ। ਮਾਹਿਰਾਂ ਮੁਤਾਬਿਕ ਰਾਉਲ ਕਾਸਤਰੋ ਕਿਊਬਾ ਵਿਚ ਰਹਿ ਰਹੇ ਹਨ, ਇਸ ਲਈ ਉਨ੍ਹਾਂ ਦੀ ਅਮਰੀਕਾ ਹਵਾਲਗੀ ਹੋਣਾ ਅਸੰਭਵ ਹੈ, ਪਰ ਅਮਰੀਕਾ ਇਸ ਰਾਹੀਂ ਕਿਊਬਾ ਸਰਕਾਰ ਤੇ ਵੱਡਾ ਕੌਮਾਂਤਰੀ ਦਬਾਅ ਬਣਾ ਰਿਹਾ ਹੈ। ਉਧਰ ਭਾਰਤ ਦੇ ਪੁਲਵਾਮਾ ਅੱਤਵਾਦੀ ਹਮਲੇ ਨਾਲ ਜੁੜੇ ਇਕ ਪ੍ਰਮੁੱਖ ਵਿਅਕਤੀ ਬਾਰੇ ਪਾਕਿਸਤਾਨ ਤੋਂ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਮੰਨੇ ਜਾਣ ਵਾਲੇ ਹਮਸਾ ਬੁਰਹਾਨ ਨੂੰ ਪਾਕਿਸਤਾਨ ਦੇ ਮੁਜ਼ਫਰਾਬਾਦ ਵਿਚ ਗੋਲੀਬਾਰੀ ਵਿਚ ਮਾਰ ਦਿੱਤਾ ਗਿਆ। ਦਸਿਆ ਜਾ ਰਿਹੈ ਕਿ ਅਣਪਛਾਤੇ ਹਮਲਾਵਰਾਂ ਨੇ ਉਸ ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਰਿਪੋਰਟਾਂ ਅਨੁਸਾਰ ਹਮਸਾ ਬੁਰਹਾਨ ਨੂੰ ਪਿਛਲੇ ਸਾਲ ਹੋਏ ਪੁਲਵਾਮਾ ਅੱਤਵਾਦੀ ਹਮਲੇ ਦੀ ਸਾਜਿਸ਼ ਨਾਲ ਜੋੜਿਆ ਜਾ ਰਿਹਾ ਹੈ। ਸੁਰੱਖਿਆ ਏਜੰਸੀਆਂ ਇਸ ਨੂੰ ਇਕ ਅੱਤਵਾਦੀ ਨੈਟਵਰਕ ਦਾ ਸਰਗਰਮ ਮੈਂਬਰ ਮੰਨਦੀਆਂ ਹਨ। ਹਾਲਾਂਕਿ ਪਾਕਿਸਤਾਨ ਵਿਚ ਉਹ ਖੁਦ ਨੂੰ ਇਕ ਅਧਿਆਪਕ ਵਜੋਂ ਪੇਸ਼ ਕਰਦਾ ਸੀ ਅਤੇ ਇਕ ਆਮ ਨਾਗਰਿਕ ਵਜੋਂ ਰਹਿੰਦਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਮੁਜ਼ਫਰਾਬਾਦ ਖੇਤਰ ਵਿਚ ਵਾਪਰੀ, ਜਿੱਥੇ ਅਣਪਛਾਤੇ ਵਿਅਕਤੀਆਂ ਨੇ ਅਚਾਨਕ ਹਮਜ਼ਾ ਤੇ ਗੋਲੀਬਾਰੀ ਕਰ ਦਿੱਤੀ। ਹਮਲੇ ਨੇ ਇਲਾਕੇ ਵਿਚ ਦਹਿਸ਼ਤ ਫੈਲਾ ਦਿੱਤੀ। ਸਥਾਨਕ ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਨੇ, ਪਰ ਹਮਲਾਵਰਾਂ ਦੀ ਪਛਾਣ ਅਜੇ ਵੀ ਅਸਪਸ਼ਟ ਹੈ। ਉਧਰ ਸੋਸ਼ਲ ਮੀਡੀਆ ਦਿੱਗਜ ਐਕਸ ਦੀ ਜੇ ਗੱਲ ਕਰੀਏ ਤਾਂ ਐਕਸ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਆਸਟ੍ਰੇਲੀਆ ਦੇ ਇਕ ਸੰਘੀ ਅਦਾਲਤ ਨੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਸਮੱਗਰੀ ਤੇ ਕਾਰਵਾਈ ਦੀ ਪੂਰੀ ਜਾਣਕਾਰੀ ਨਾ ਦੇਣ ਕਾਰਨ ਐਕਸ ਕਾਰਪੋਰੇਸ਼ਨ ਨੂੰ 6,50,000 ਆਸਟ੍ਰੇਲੀਅਨ ਡਾਲਰ ਯਾਨੀ ਕਿ ਲਗਭਗ 4.65 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਲਗਾਇਆ। ਫੈਡਰਲ ਕੋਰਟ ਦੇ ਜੱਜ ਮਾਈਕਲ ਵੀਨ ਵਿਲਹਨ ਨੇ ਫੈਸਲਾ ਸੁਣਾਉਂਦੇ ਕੰਪਨੀ ਨੂੰ ਆਨਲਾਈਨ ਸੁਰੱਖਿਆ ਨਿਗਰਾਨ ਨੂੰ ਜਾਣਕਾਰੀ ਪ੍ਰਦਾਨ ਕਰਨ ਵਿਚ ਅਸਫਲ ਰਹਿਣ ਦਾ ਦੋਸ਼ੀ ਠਹਿਰਾਇਆ। ਅਦਾਲਤ ਨੇ ਕੰਪਨੀ ਨੂੰ ਈ ਸੇਫਟੀ ਕਮਿਸ਼ਨਰ ਜੂਲੀ ਇਨਮੈਟ ਗ੍ਰਾਂਟ ਦੇ 1,00,000 ਆਸਟ੍ਰੇਲੀਅਨ ਡਾਲਰ ਦੇ ਕਾਨੂੰਨੀ ਖਰਚੇ ਵੀ ਅਦਾ ਕਰਨ ਦਾ ਹੁਕਮ ਦਿੱਤਾ ਹੈ। ਤਾਂ ਹੁਣ ਤੱਕ ਦੀ ਅਹਿਮ ਖ਼ਬਰਾਂ ਵਿਚ ਬਸ ਇਨ੍ਹਾਂ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਓ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਿਸੋਨੀ 107.0 ਆਰਐਮ। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।

ਹੁਕਮ ਆਦਾਬ ਜੀ, ਸਤਿ ਸ਼੍ਰੀ ਅਕਾਲ ਜੀ. ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸੋਨੀ 107.1 FM ਤੇ ਜੀਆਰਜੇ ਸੰਦੇਸ਼ ਔਲਕ ਦਰਾਲ ਤੁਸੀਂ ਬਣੇ ਹੋਏ ਹੋ. ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਵੇਲਾ ਸ਼ੁਰੂ ਹੋ ਚੁੱਕਿਆ ਜੀ. ਤੇ ਇਹਨਾਂ ਵੇਲਿਆਂ ਦੇ ਦੌਰਾਨ ਅਸੀਂ ਗੱਲਾਂ ਤਾਂ ਕਰਨੀਆਂ ਨੇ, ਢੇਰ ਸਾਰੀਆਂ ਨਾਲੋਂ ਨਾਲ ਇਹਨਾਂ ਗੱਲਾਂ ਨੂੰ ਪੰਜਾਬੀ ਗੀਤਾਂ ਦਾ ਤੜਕਾ ਅਸੀਂ ਜ਼ਰੂਰ ਹੀ ਲਗਾਉਣਾ ਹੈ. ਤੁਸੀਂ ਕੀ ਗਾਣਾ, ਤੁਹਾਡਾ ਇੱਕ ਹੀ ਕੰਮ ਹੈ, ਤੁਸੀਂ ਜੁੜਨਾ ਹੈ ਸਾਡੇ ਨਾਲ, ਬੇਸ਼ੱਕ ਫੇਸਬੁੱਕ ਦੇ ਜ਼ਰੀਏ, ਬੇਸ਼ੱਕ ਈਮੇਲ ਦੇ ਜ਼ਰੀਏ. ਰੇਡੀਓ ਬਿਸੋਨੀ 107.1 FM ਸਾਡਾ ਫੇਸਬੁੱਕ ਪੇਜ ਹੈ, ਜਿੱਥੇ bisoni@bisoni.com ਸਾਡੀ ਈਮੇਲ ਆਈ ਡੀ ਦੇ ਜ਼ਰੀਆ ਜਿਹੜਾ ਤੁਹਾਡਾ ਮਨ ਕਰਦਾ ਤੁਸੀਂ ਉਹ ਅਪਣਾ ਸਕਦੇ. ਪਰ ਸਾਡੇ ਨਾਲ ਗੱਲਬਾਤਾਂ ਜ਼ਰੂਰ ਕਰਨੀਆਂ, ਇਹਨਾਂ ਦਾ ਫਟਾਫਟ ਦੇ ਨਾਲ ਆਪਣਾ ਫੋਨ ਚੁੱਕੋ ਅਤੇ ਸਾਡੇ ਨਾਲ ਗੱਲਬਾਤਾਂ ਸ਼ੁਰੂ ਕਰ ਦਿਓ ਕਰਨੀਆਂ. ਮੈਂ ਹੁਣੇ ਵਾਪਸ ਆਉਂਦੀ ਹਾਂ, ਜਾਣਾ ਕਿਤੇ ਵੀ ਨਹੀਂ ਹੈਗਾ. ਉਹਨਾਂ ਸਮਾਂ ਤੁਸੀਂ ਇਹਨਾਂ ਸੋਹਣੇ ਜਿਹੇ ਗੀਤਾਂ ਨੂੰ ਇੰਜੋਏ ਕਰੋ. ਮੈਂ ਫਟਾਫਟ ਦੇ ਨਾਲ ਹੁਣੇ ਗਈ ਅਤੇ ਹੁਣੇ ਆਈ.

ਹਾਂਜੀ ਤਾਂ ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਰਸਾਨੀ ਵੰਸਰ ਉਹਨਾਂ ਨੇ ਤੇ ਜਿਆਰ ਚੇ ਸੰਦੇਸ਼ ਸ਼ੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਦੇਖੋ ਅਸੀਂ ਜਦੋਂ ਬਾਲੀਵੁੱਡ ਦੇ ਸੀਨਸ ਦੇਖਦੇ ਹੈਗੇ ਆ ਨਾ, ਕੋਈ ਵੀ ਐਕਸ਼ਨ ਸੀਨਸ, ਤਾਂ ਪਹਿਲਾਂ ਹੁੰਦਾ ਸੀ ਜਦੋਂ ਛੋਟੇ ਹੁੰਦੇ ਸੀ ਉਦੋਂ ਸੋਚਦੇ ਸੀ ਉਹ ਇਹ ਕਿਵੇਂ ਕਰਦੇ ਆ, ਫਿਰ ਹੌਲੀ ਹੌਲੀ ਸਮਝ ਆਇਆ ਕਿ ਉਹਨਾਂ ਦੇ ਬੋਡੀ ਡਬਲ ਹੁੰਦੇ ਹੈਗੇ ਨੇ ਜਿਹੜੇ ਉਹਨਾਂ ਸੀਨਸ ਨੂੰ ਕਰਦੇ ਹੈਗੇ ਨੇ। ਪਰ ਬਹੁਤ ਸਾਰੇ ਐਕਟਰ ਇਹੋ ਜਿਹੇ ਵੀ ਹੈਗੇ ਆ ਜਿਹੜੇ ਉਹਨਾਂ ਸੀਨਸ ਨੂੰ ਖੁਦ ਸੱਚਮੁੱਚ ਹੀ ਕਰਦੇ ਆ। ਗੱਲ ਮੈਂ ਦੱਸਦੀ ਹੈਗੀ ਹਾਂ ਪੂਰੀ। ਦਰਅਸਲ ਨਾ ਸਲਮਾਨ ਖਾਨ ਨੇ ਇੱਕ ਇੰਟਰਵਿਊ ਦਿੱਤਾ, ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਕਿ ਫਿਲਮ ਜਾਗ੍ਰਿਤੀ ਤੇ ਪੱਥਰ ਕੇ ਫੂਲ ਦੀ ਸ਼ੂਟਿੰਗ ਦੇ ਦੌਰਾਨ ਨਾ ਉਹ ਮਰਦੇ ਮਰਦੇ ਬਚੇ ਸੀ। ਉਹਨਾਂ ਦੱਸਿਆ ਕਿ ਸਟੰਟ ਕਰਨ ਦੇ ਦੌਰਾਨ ਕਾਫੀ ਜ਼ਖਮੀ ਹੋ ਗਏ ਸੀ, ਸ਼ੂਟਿੰਗ ਦੇ ਦੌਰਾਨ ਉਹ ਮੌਤ ਦੇ ਕਰੀਬ ਪਹੁੰਚ ਗਏ ਸੀ। ਸਲਮਾਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਐਕਟਰਸ ਹੈਗੇ ਨੇ ਜਿਨ੍ਹਾਂ ਦੇ ਨਾਲ ਅਜਿਹਾ ਹੋਇਆ। ਸਲਮਾਨ ਖਾਨ ਬਾਰੇ ਵੀ ਡਿਟੇਲਸ ਦੇ ਵਿੱਚ ਮੈਂ ਦੱਸਦੀ ਹੈਗੀ ਹਾਂ ਕਿ ਕਿਹੜੇ ਕਿਹੜੇ ਜਿਹੜੇ ਹੀਰੋ ਹੈਗੇ ਨੇ ਐਕਸ਼ਨ ਸੀਨਸ ਕਰਦੇ ਹੋਏ ਉਹਨਾਂ ਦੇ ਨਾਲ ਭੈੜੀ ਹੋਈ ਆ। ਦੱਸਦੀ ਹਾਂ ਕਿ ਕਰਕੇ, ਪਰ ਪਹਿਲਾਂ ਇਹ ਗੀਤ ਸੁਣੋ।

ਹਾਂਜੀ ਜੀ ਆਨੂ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 107.1 ਐਮ ਤੇ ਚਾਰ ਚੇ ਸੰਦੇਸ਼ ਵਾਲਕ ਦੇ ਨਾਲ ਤੁਸੀਂ ਬਣੇ ਹੋਏ ਲਿਸਟ ਦੇ ਵਿੱਚ। ਪਹਿਲਾ ਨਾਮ ਹੁਣ ਆਪਾਂ ਸਲਮਾਨ ਖਾਨ ਦਾ ਹੀ ਰੱਖਦੇ ਹੈਗੇ ਹਾਂ, ਜਿਨ੍ਹਾਂ ਨੇ ਦੱਸਿਆ ਆਪਣੀ ਫਿਲਹਾਲ ਤਾਂ ਇੱਕ ਜਿਹੜੀ ਕਿਹੜੀ ਸੀ ਜਾਗ੍ਰਿਤੀ ਤੇ ਪੱਥਰ ਕੇ ਫੂਲ ਇੰਟਰਵਿਊ ਦੇ ਵਿੱਚ ਦੱਸਿਆ ਨਾ ਕਿ ਉਸਦੀ ਸ਼ੂਟਿੰਗ ਕਰ ਰਹੇ ਸੀ ਨਾ, ਜਦੋਂ ਸਟੰਟ ਕਰਦੇ ਕਰਦੇ ਦੌਰਾਨ ਮੌਤ ਦੇ ਮੂੰਹ ਵਿੱਚ ਪਹੁੰਚ ਗਏ ਸੀਗੇ ਤੇ ਬਹੁਤ ਕੁਝ ਹੋਇਆ ਸੀਗਾ, ਤੇ ਦੱਸਦੀ ਆ ਉਸ ਬਾਰੇ ਕੀ ਕੁਛ ਹੋਇਆ ਸੀਗਾ। ਤਾਂ ਦੇਖੋ ਉਸ ਬਾਰੇ ਪਰ ਪਹਿਲਾਂ ਤੇਰੇ ਨਾਮ ਫਿਲਮ ਦੀ ਗੱਲ ਕਰਦੇ ਹਾਂ। ਫਿਲਮ ਤੇਰੇ ਨਾਮ ਦੀ ਸ਼ੂਟਿੰਗ ਦੇ ਦੌਰਾਨ ਨਾ ਸਲਮਾਨ ਖਾਨ ਦੇ ਨਾਲ ਇੱਕ ਵੱਡੀ ਘਟਨਾ ਹੁੰਦੇ ਹੁੰਦੇ ਬਚ ਗਈ ਸੀ। ਇੱਕ ਸੀਨ ਦੇ ਦੌਰਾਨ ਨਾ ਉਹਨਾਂ ਨੇ ਟ੍ਰੇਨ ਦੇ ਸਾਹਮਣੇ ਉਹਨਾਂ ਨੇ ਚੱਲਣਾ ਸੀਗਾ, ਪਰ ਉਹ ਅਨਬੈਲੈਂਸ ਹੋ ਗਏ ਤੇ ਟ੍ਰੇਨ ਉਹਨਾਂ ਦੀ ਕਾਫੀ ਕੋਲ ਦੀ ਨਿਕਲ ਗਈ ਸੀ। ਇਹ ਘਟਨਾ ਦਾ ਖੁਲਾਸਾ ਵੀ ਉਹਨਾਂ ਨੇ ਖੁਦ ਇੰਟਰਵਿਊ ਦੇ ਵਿੱਚ ਕੀਤਾ ਹੈਗਾ ਤੇ ਇਸ ਤੋਂ ਇਲਾਵਾ ਉਹ ਜਿਹੜੀਆਂ ਫਿਲਮਾਂ ਹੈਗੀਆਂ ਨੇ ਉਹਨਾਂ ਦਾ ਵੀ ਉਹਨਾਂ ਨੇ ਖੁਦ ਦੱਸਿਆ ਹੈਗਾ ਕਿ ਕਿਵੇਂ ਕਿਵੇਂ ਉਹਨਾਂ ਨੇ ਜਿਹੜੀਆਂ ਫਿਲਮਾਂ ਹੈਗੀਆਂ ਨੇ ਕੀ ਕੁਝ ਹੋਇਆ ਸੀ ਇਸ ਦੌਰਾਨ ਉਹਨਾਂ ਦੇ ਨਾਲ।

ਹਾਂਜੀ ਜੀ ਅਨੂ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਫਰੀਡੀ ਬਰਸਵਾਨੀ ਵੰਸਰ ਵਾਰੇ ਅੰਤੇ ਜੀ ਆਰਚੇ ਸੰਦੇਸ਼ ਸ਼ੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਜਿਹੜਾ ਨਾਮ ਹੈਗਾ ਹੈ ਉਹ ਹੈ ਜੀ ਅਕਸ਼ੇ ਕੁਮਾਰ ਦਾ। ਇਹ ਤਾਂ ਸਾਰੇ ਜਾਣਦੇ ਨੇ ਕਿ ਅਕਸ਼ੇ ਕੁਮਾਰ ਆਪਣੀ ਜ਼ਿਆਦਾਤਰ ਫਿਲਮਾਂ ਦੇ ਸਟੰਟ ਖੁਦ ਕਰਦੇ ਹੈਗੇ ਨੇ। ਖਿਲਾੜੀਓ ਕੇ ਖਿਲਾੜੀ, ਖਿਲਾੜੀਓ ਕਾ ਖਿਲਾੜੀ ਅਤੇ ਸੂਰਯਵੰਸ਼ੀ ਵਰਗੀਆਂ ਫਿਲਮਾਂ ਦੀ ਸ਼ੂਟਿੰਗ ਦੇ ਦੌਰਾਨ ਕਈ ਵਾਰ ਉਹਨਾਂ ਦੇ ਨਾਲ ਭਿਆਨਕ ਹਾਦਸੇ ਹੋਏ ਹੈਗੇ ਨੇ। ਇੱਕ ਵਾਰ ਸਟੰਟ ਕਰਦੇ ਸਮੇਂ ਉਹਨਾਂ ਦਾ ਪੂਰਾ ਸਰੀਰ ਕੱਟਣ ਤੋਂ ਬਚਿਆ ਸੀ, ਜਿਸ ਦਾ ਜ਼ਿਕਰ ਉਹ ਆਪਣੇ ਕਈ ਇੰਟਰਵਿਊਜ਼ ਦੇ ਵਿੱਚ ਕਰ ਚੁੱਕੇ ਹੈਗੇ ਨੇ। ਤਾਂ ਇਹਨਾਂ ਦਾ ਆਪਾਂ ਨੂੰ ਪਤਾ ਹੈਗਾ, ਇਸ ਚੀਜ਼ ਬਾਰੇ ਆਪਾਂ ਨੂੰ ਪਤਾ ਲੱਗ ਚੁੱਕਿਆ ਹੈਗਾ। ਤਾਂ ਹੁਣ ਦੇਖੋ ਤੁਸੀਂ ਇਹ ਗੀਤ ਸੁਣੋ, ਬਾਕੀ ਹੋਰ ਬਹੁਤ ਸਾਰੇ ਹੀਰੋਜ਼ ਹੈਗੇ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਦੀ ਹਾਂ, ਪਰ ਪਹਿਲਾਂ ਫਟਾਫਟ ਦੇ ਨਾਲ ਇਹ ਗੀਤ ਸੁਣ ਲਓ।

0: ਸਟਾਰਟ।
1: ਜੀ ਆਇਆਂ ਨੂੰ ਜੀ ਵੈਲਕਮ ਬੈਕ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 107.1 FM ਤੇ ਜੀ ਆਰਜੇ ਸੰਦੇਸ਼ ਸ਼ੌਲਕ ਦੇ ਨਾਲ ਬਣੇ ਹੋਏ। ਇਸ ਵਾਰ ਨਾਮ ਰਿਤਿਕ ਰੋਸ਼ਨ ਦਾ ਵੀ ਆਉਂਦਾ। ਰਿਤਿਕ ਰੋਸ਼ਨ ਦੇ ਨਾਲ ਨਾ ਕਾਫੀ ਕੁਛ ਹੋਇਆ ਹੈਗਾ, ਪਰ ਇੱਕ ਸੀਨ ਬਾਰੇ ਮੈਂ ਤੁਹਾਨੂੰ ਦੱਸ ਦਿੰਦੀ ਹੈਗੀ ਹਾਂ, ਕਿਉਂਕਿ ਬੋਡੀ ਬਹੁਤ ਸੋਹਣੀ ਹੈਗੀ ਹੈ, ਡਾਂਸ ਬਹੁਤ ਸੋਹਣਾ ਕਰਦੇ ਨੇ ਰਿਤਿਕ, ਅਤੇ ਐਕਸ਼ਨ ਸੀਨਸ ਵੀ ਬਹੁਤ ਵਧੀਆ ਕਰਦੇ ਨੇ। ਤਾਂ ਰਿਤਿਕ ਰੋਸ਼ਨ ਨਾ ਫਿਲਮ ਕ੍ਰਿਸ਼ ਦੇ ਸੈੱਟ 'ਤੇ ਸੀਗੇ, ਅਤੇ ਸੈੱਟ 'ਤੇ ਇੱਕ ਭਿਆਨਕ ਹਾਦਸਾ ਹੋ ਗਿਆ। ਉਹ ਇੱਕ ਕੇਬਲ ਵਾਇਰ ਦਾ ਇਸਤੇਮਾਲ ਕਰਕੇ ਐਕਸ਼ਨ ਸੀਕੁਐਂਸ ਕਰ ਰਹੇ ਸੀ। ਕੇਬਲ ਦੇ ਬੰਦ ਹੋਣ 'ਤੇ ਰਿਤਿਕ ਕਰੀਬ 50 ਫੁੱਟ ਥੱਲੇ ਗਿਰ ਗਏ ਸੀ। ਉਹਨਾਂ ਨੂੰ ਹਸਪਤਾਲ ਵਿੱਚ ਐਡਮਿਟ ਕਰਨਾ ਪਿਆ ਸੀ, ਅਤੇ ਉਹਨਾਂ ਨੂੰ ਠੀਕ ਹੋਣ ਵਿੱਚ ਕਾਫੀ ਸਮਾਂ ਲੱਗਿਆ ਸੀ, ਇਹ ਰਿਪੋਰਟਸ ਕਹਿੰਦੀਆਂ ਹੈਗੀਆਂ ਨੇ।
2: ਇੱਕ ਦੋ ਗੱਲਾਂ ਕਰਨੀਆਂ ਸੀ, ਤੁਹਾਡੀ ਜ਼ਿੰਦਗੀ ਵਾਸਤੇ ਠੀਕ ਰਹਿਣਗੀਆਂ, ਕਿਉਂਕਿ ਮੇਰੀ ਜ਼ਿੰਦਗੀ 'ਚ ਮੈਂ ਇਹ ਚੀਜ਼ਾਂ

हां जी, ਤੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚਾਹੀਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵਿਲਸਨ ਉਮਾਨੇ ਐਮ ਤੇ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਨਾਮ ਕਿਹੜਾ ਆਉਂਦਾ ਹੈ? ਉਹ ਆਉਂਦਾ ਹੈ ਜੀ ਐਸ਼ਵਰਿਆ ਰਾਏ ਬੱਚਨ ਦਾ। ਇਹਨੀ ਖੂਬਸੂਰਤ ਅਦਾਕਾਰਾ ਹੈ, ਐਕਸ਼ਨ ਵੀ ਕਰਦੀ ਹੈ ਕਿ ਉਹ ਐਸ਼ਵਰਿਆ ਰਾਏ ਬੱਚਨ ਵੀ ਫਿਲਮ ਖਾਕੀ ਦੀ ਸ਼ੂਟਿੰਗ ਦੇ ਦੌਰਾਨ ਮਰਦੇ ਮਰਦੇ ਬੱਚੀ ਹੈ। ਖਾਕੀ ਯਾਦ ਆ ਗਈ ਨਾ ਤੁਹਾਨੂੰ? ਯਾਦ ਕਰ ਲਓ, ਯਾਦ ਕਰ ਲਓ, ਮੈਂ ਸੀਨ ਦੱਸ ਦਿੰਦੀ ਹਾਂ। ਦਰਅਸਲ ਉਹਨਾਂ ਨੇ ਸ਼ੂਟਿੰਗ ਵਿੱਚ ਜੀਪ ਦੀ ਰਾਈਡ ਕਰਨੀ ਸੀ, ਜੀਪ ਦਾ ਬੈਲੈਂਸ ਵਿਗੜ ਗਿਆ ਤੇ ਉਹ ਹੇਠਾਂ ਡਿੱਗ ਗਈ ਸੀ। ਇਸ ਤੋਂ ਬਾਅਦ ਐਸ਼ਵਰਿਆ ਦਾ ਹਸਪਤਾਲ ਦੇ ਵਿੱਚ ਇਲਾਜ ਚੱਲਦਾ ਰਿਹਾ ਸੀ ਕਾਫੀ ਸਮੇਂ ਤੱਕ, ਇਹ ਰਿਪੋਰਟਸ ਕਹਿੰਦੀਆਂ ਨੇ।

0: ਇੰਨੇ ਸਾਰੇ ਬਾਲੀਵੁੱਡ ਸੈਲੀਬ੍ਰਿਟੀਜ਼ ਬਾਰੇ ਮੈਂ ਤੁਹਾਨੂੰ ਦੱਸਦਾ ਹੈਗਾ ਹੈ ਕਿ ਇਹਨਾਂ ਨੇ ਕਦੋਂ ਕਿਹੜਾ ਐਕਸ਼ਨ ਸੀਕੁਐਂਸ ਕੀਤਾ ਅਤੇ ਕਿਹਨੇ ਖਤਰਨਾਕ ਕੀਤਾ। ਖੈਰ ਤੁਹਾਨੂੰ ਕੌਣ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪਸੰਦ ਹੈ ਅਤੇ ਕਿਸਦੇ ਐਕਸ਼ਨ ਹੋਰ ਜ਼ਿਆਦਾ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੈਗੇ ਹੋ ਕਿ ਮੈਂ ਕਿਸੇ ਹੋਰ ਬਾਰੇ ਇਨਫੋਰਮੇਸ਼ਨ ਦੇਵਾਂ ਤਾਂ ਬੜਾ ਦੇ ਨਾਲ ਜੁੜੋ ਸਾਡੇ ਨਾਲ। ਰੇਡੀ ਬਿਸਵਾਨੀ ਵਨਸਰ ਓ ਆਰ ਐਮ ਸਾਡੇ ਫੇਸਬੁੱਕ ਪੇਜ ਹੈ ਜਿੱਥੇ ਬਿਸਵਾਨੀ ਬਿਸਵਾਨੀ .com ਸਾਰੀ ਈਮੇਲ ਆਈਡੀ ਹੈ। ਜ਼ਰੀਆ ਜਿਹੜਾ ਵੀ ਅਪਣਾਉਣਾ ਚਾਹੁੰਦੇ ਹੋ ਅਪਣਾਓ, ਸਾਡੇ ਨਾਲ ਗੱਲਬਾਤ ਜ਼ਰੂਰ ਕਰਦੇ ਰਿਹਾ ਕਰੋ, ਹੈ ਨਾ। ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰੋ ਅਤੇ ਮੈਂ ਕੀ ਕਹਿਣਾ, ਮੈਂ ਤਾਂ ਇਹੀ ਕਹਿਣਾ ਜੀ ਕਿ ਕੱਲ੍ਹ ਕਰਦੇ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।
1: What does this fight mean to you to defend your title tomorrow night?
2: Yo, I'm gonna smash your boy. Tomorrow night, I'm gonna smash your